ਤਿਬਾ ਮੀਹੂੰ ਗੇ ਥਿਰੇ ਅੰਬਿਨ ਦੂਖੂੰ ਮਰਵਿਦਾ ਮੀਹੂੰ ਏਵਰਿੰਗ ਅੰਬਿਨ ਗੇਂ ਨੇਰੇਲੁ ਮਖਾ ਨੁਲਾ ਅਹਰ ਦੁਹ ਦਾਂਦੇਂ ਖੇਮ ਬੁਮਾਇ ਫੇਰਾਮ ਗੇ ਗੁਥੂੰ ਬੇਨੁਮ ਖੁਰਾਨੇ ਇੱਚੇ ਏਵਰਿੰਗ ਅੰਬਿਨ ਨ ਦਿਨੁਮ ਵਸਈਯ ਖੁਰਾ ਹਸ਼ਕਮੇ ਫਾਹੇ ਏਕੰਬਲੂੰ ਗੇਂ ਨੁਕਮਿਜ ਨਮ ਦੰਨਾਸ਼ ਸ਼ਰਾਈ ਹਮਾ ਗੇ ਮਥਿੰ ਏਕੰਬਲੂੰ ਗੇ ਨਫਸ ਤਖਾ ਮਿਦੁ ਏਕੰਬਲੂੰ ਕੁਲ ਖਮਿਗ್ਗਾ ಫಹೆತ್ಯ ಬೀಹಂಗೆ ಮಚ್ಚಕ ಕುಶನ್ಯತೆ ಅಲ್ಲಾಹಿ ಅಜೀಜ್ವಂತ ಹಕೀಮ್ವಂತ ರಸಕಲಾಂಗಿ ಇತುರು ಬಯಾನ್ ಮಿಯಾಯತುಗಾವ ವಸಯ್ಯತಾಯಿ ಹುವಫೆಫಾವ ಅಂಹನ ಗೇನ್ ನುನೆರೆ ಅಹರ್ ದ್ವಸ್ ವಂದೆಂ ಬೇಂದುಮ್ಗೆ ಹುಕುಂವನಿ ನಸ್ಹು ವಿಫೇ

0: ਔਰ ਮੇਰੇ ਬਾਰੇ ਹੀ ਕਹਿ ਦੋ ਮੈਂ ਰੋਲ ਵਿਸਕੀ ਹਾਂ ਮਾਡੋ ਅੱਜ ਬਦਲ ਪਾਉਡੋ ਮਤੇ ਤਾਰੀ ਤਾਂ ਵਿਸ ਕੀ ਹਾਂ ਕਿ ਨਾ
1: ਵਰੰਗ ਹੀ ਗਿਆ ਇੱਕ ਮੁੱਖ ਫਰੀ ਮੇਰੇ ਮਿਹਾ ਰੀਤੀ ਫਾ ਮਿਹ ਗਿਆ ਮੋਈ ਮੀ ਵੈਰੋਲੀ ਗਾ ਸੋਬ ਕੁਰ ਨੈਨੋ ਅਦੀ ਮੀ ਉਡੂਗਾ ਤਾਰੀ ਤਾਂ ਗਿਨ ਵਗੇੜੇ ਬਸ
0: ਦੇਂ ਕੀ ਵੇਗੇ ਅਲੇ ਪੁਣੇ ਬਲ
1: ਫਰੀ ਗੇ ਮੋਣ ਮਤਿੰ ਫੇਨ ਹੀ ਗਿਆ ਮੋਹਿਨੀ ਤੁਮ ਤੇ ਦੇ ਲੋ ਲੋਂ ਫੇਨ ਲੋਬੀ ਕੇ ਵਿਦੂਰ ਤੀਸ ਤਸ਼ਕਣੁੰ ਦੁਆ ਮੀਰ ਵਾਹੂ
0: ਇੱਕ ਕਲਾ ਉਮਰ ਤੌਰੀਫ ਕੁਰਾ ਕਾਲ ਮੋੜੇ ਗਦੋ ਤੀਰੀ
1: ਹਮ ਤੇ ਦੇਕੇ
0: ਇਹਿੰਦ
1: ਗਬੋਲਨ ਕੁਰੇ ਤਾ
0: ਗਬੋਲ ਕੁਰਮੇ
1: ਕੈਵਨ ਜ ਦੋਸਵਾਵਰਕ ਫਰੀਟ ਕਾ ਮੀਤੁ ਗਵਾ ਲੋਬੀ ਇਤੁਰ ਵਣੀ ਫਰੀਗ ਫਰਾ ਤੋ ਮੁਲੀ ਮਸ ਫੈਨਨੀ ਮੈਂ ਹੀ ਤਾਂ ਫਿਨਿਕਨ ਲਿਬੇ ਕੰਕਾ ਫਰੀਗ ਫੁਸ਼ੋਂ ਦੁਆ ਕੁਸ ਨੂੰ ਫੈਨੇ ਆਰੇਂ ਦੇਖੇ ਮੇਰ ਨੁਆਣ ਕਾਲ ਮੰਸਰ ਕੁਮੇ ਮੰਸਰ ਕੁੰਬਸ ਰੂਹਾ ਦਿਰੁਨ ਲਿਪੈ ਦੇ
0: ਉਮਰ ਤੇ ਉਹ ਕੀ ਇਹਨੂੰ ਨੀ ਹਨ ਰੋਈ ਦਾਨੇ
1: ਕੀ ਵੀ ਗਨ ਰੋਮ ਵੀ
0: ਮਿਬੁਣੀ ਦੇਰਵਿਗਿਨ ਰੋਵਾ ਕੇ ਨੂਨੇ ਉਫਾਵੀਅਸ ਦੇਰਵੀਅਸ ਆਰਿੰਗੇ ਇਮੇ ਕੈ ਇਹ ਬੈਵਰੀਆ ਕੀ ਕਰੁਣਾ ਇਹਨੂੰ ਇਹਮੇਗੇ ਮਿਬੁਣੀ
1: ਓ ਇਹਦੋ ਇੱਕ ਮਕੋ ਤੇ ਦਿਲੋਂ ਮੇਰੇ ਕਰੁਣੇ ਜਾਗਣ ਦੇ ਤੀਂਗੇ ਫਿਰ ਨਾ ਲਦੂ ਵਿੱਚ ਕਮਾ ਤੀ ਲੋਬਿੰ ਹਰਿੰਗ ਨਜ਼ਰ ਗਮੀ ਵਾ ਹੂਣ ਕੰ ਫਿਨਿਕੁ ਰਾ ਕਬੇ ਮੰਨੋ
0: ਉਮਰ ਆਹਰਿੰ ਹੀ ਮਿਵਾ ਗੁ ਦੇ ਸਦਨੀ ਉਮਰ ਸ਼ੁਕਰ ਰਿਵਾ ਆਹਣਾ ਮਿਫਦ ਉਫਾ ਵਰੇ ਤਿਰਿ ਉਲ ਮੈਂ ਹੋਦਾ ਦਿਨੇ ਮਾ ਮਿ ਲੋਇਪਾ ਖਾਸਕੋ ਨੂਰਾ ਗੇਂਗੁਲ ਪੁੜੁਕੁਨ ਗੇ ਸਿਮਾ ਆਹਣਾ ਹਵਾਲ ਕੁਰੀਮਾ ਇੱਕ ਮਵਾਰਾ ਬੋੜਾ ਸ਼ੁਕਰੀਆ ਇਨਸ਼ਾ ਅੱਲਾਹ ਆਪਦ ਵਿਸ ਆਣਵੀ ਇਮੇ ਰੰਗਲਕ ਮਿਕੰਤ ਕੁਰਾਨ
1: ਸ਼ੁਕਰੀਆ ਫਰੀ ਆਰਿੰਗ ਹਯਾਤ ਨੈਮ ਦਿਰੀ ਉਲ ਮੁਗੇ ਮੀ ਉਂਦਗੂ ਦਤਰੁਗ ਫਸੀਏ ਦਤਰੁ ਕੁਰ ਮਤੀ ਦੇ ਇਹੀ ਤਿਰਕਮ ਅਦਿ ਆਰਿੰਗ ਕੁੜਕੁੜ ਆਇਲਾ ਹਿਮਾਇਕ ਰੱਖਾ ਤਿਰਕੋ ਦੇਤੀ ಅಲ್ಲಾಹ್ ತಾಲಾ ಮಿಂಬರ್ ಕೊರಬಿಯ ಸ್ವರ್ಗ ಸಹರ್ ಮೆಂಬಾಣಿ ಮಿಗು ತಂಗೆ ಕೀಗ ಎಕು ಕೀಗ
0: ಆಮೀನ್ ಇನ್ಶಾ ಅಲ್ಲಾಹ್ ದಿದುಣಿಯ ಕವಿಸ್ ಎಕು ಕವಾಣ ಉಮರ್ ತೆಂ ಹಿಂಗೈ ತೆರಿಯ ಬಣ್ಣ ಫಿನಿ ಮಾಂಪ ಶೇಫಿ
1: ಹಿಂಗ ಏಕಮಕು ಎತ್ತರಿಯ ವಣ್ಣ ಹಿತೆನ್ನು ಏಕಮಕು ಸಿಂಗಾದೆ